0: ਮਨ ਮਾਨ ਪੁੱਛ ਰੇ ਮਦੇਲ ਗਿਰ ਪਿਤਲੇ ਤਾਂ ਦਿਲ ਗਿਰ ਪਿਤਲੇ ਆਇਨ ਕਦਾਮੇ ਖੰਭਲੇ ਪੁਜ਼ਿਆਮ ਯਾਰਾ ਖੁਬ ਦੇਤਾ ਪੁਜ਼ਿਆਮ ਦੋਸਤਾ ਖੁਬ ਦੇਤਾ ਸਿਰ ਬਖਤੇ ਆਵਲੇ ਲੇ ਅਮਨ ਮਨ ਮਨ ਮਨ ਮਨ ਮਾਨ ਪੁੱਛ ਰੇ
1: ਮਨ ਮਨ ਪੁੱਛ ਰੇ ਅਮਨ ਮਨ ਪੁੱਛ ਰੇ ਤਬ ਕੋਲਾ ਨਾ ਕੰਬੇ ਤਬ ਕੋਲਾ ਨਾ ਕੰਬੇ ਵਕਤੇ ਚਾਬੇ